0: ਜਾਣਦਾ ਨਹੀਂ ਮੈਨੂੰ ਨੇਹਾ
1: ਲੇਡੀਜ਼ ਐਂਡ ਜੈਂਟਲਮੈਨ ਦਿਸ ਇਜ਼ ਯਰ ਕੈਪਟਨ ਸਪੀਕਿੰਗ ਅੱਜ ਦੀ ਫਲਾਈਟ ਮੈਂ ਆਪ ਸਭ ਦਾ ਸਵਾਗਤ ਹੈ ਹਮਾਰਾ ਕਰੂ ਆਪ ਦਾ ਬਹੁਤ ਖਿਆਲ ਰੱਖੇਗਾ ਲੇਕਿਨ ਆਪ ਸੇ ਇੱਕ ਨਿਵੇਦਨ ਹੈ ਕਿ ਆਪਣੀ ਚੋਲੀ ਟਾਈਟਲੀ ਬਾਂਧ ਲੇ ਤਾਂ ਕਿ ਦਿਲ ਬਾਹਰ ਨਾ ਗਿਰ ਜਾਏ